ਹਾਂਜੀ ਸੋਲਫੁਲ ਬਿਊਟੀ ਆਫ ਸਜਦਾ ਬਹੁਤ ਹੀ ਕ੍ਰਿਟੀਕਲੀ ਅਕਲੇਮ ਫਿਲਮ ਮਾਈ ਨੇਮ ਇਜ਼ ਖਾਨ ਸੇ ਲੀ ਗਈ ਔਰ ਸਿੰਗਰ ਰਾਹਤ ਫਤਿਹ ਅਲੀ ਖਾਨ ਉਨਕੇ ਸਾਥ ਸ਼ੰਕਰ ਮਹਾਦੇਵਨ ਐਂਡ ਰਿਸ਼ਾ ਸ਼ਰਮਾ ਸੋ ਆਪ ਸੁਣ ਰਹੇ ਹੈ ਇੱਕ ਰੰਗੀਨ ਸ਼ਾਮ ਆਪਕੇ ਨਾਮ ਔਰ ਮੈਂ ਸ਼ਸ਼ੀ ਜੋਖਨ ਹੋ ਲਈ ਹੂੰ ਆਪਕੇ ਲਈ ਆਪਕੇ ਸਾਥ ਔਰ ਪੂਰੇ 7 ਵਜੇ ਤੱਕ ਹਮਾਰਾ ਔਰ ਆਪਕਾ ਸਾਥ ਇਸੀ ਤਰ੍ਹਾਂ ਬਣਾ ਰਹੇਗਾ ਸੋ ਆਪ ਵੀ ਜੁੜੇ ਰਹੀਏ ਹਮਾਰੇ ਸਾਥ ਔਰ ਅੱਜ ਪਾਰਿਵਾਰਿਕ ਵਿਸ਼ੇ ਮੈਂ ਆਪ ਸੋਚ ਹੀ ਰਹੇ ਹੋਂਗੇ ਕਿ ਕੌਣ ਸੇ ਟੋਪਿਕ ਲੈ ਕਰ ਆਨੇ ਵਾਲੇ ਹੈ ਤੋ ਵੈਸੇ ਤੋ ਆਜ ਕੇ ਸਮੇਂ ਮੈਂ ਅਗਰ ਕਿਸੀ ਐਸੀ ਸਮੱਸਿਆ ਕੀ ਬਾਤ ਕੀ ਜਾਏ ਜਿਸੇ ਜ਼ਿਆਦਾਤਰ ਲੋਕ ਝੇਲ ਰਹੇ ਹੈ ਜਿਸ ਕਾ ਅਸਰ ਕਹੀਂ ਨਾ ਕਹੀਂ ਉਨਕੀ ਸੁੰਦਰਤਾ ਪਰ ਵੀ ਪੜਤਾ ਹੈ ਤੋ ਵੋ ਹੈ ਬਾਲੋ ਕਾ ਝੜਨਾ ਪਤਲਾ ਹੋਣਾ ਕਮਜ਼ੋਰ ਹੋਣਾ ਔਰ ਕਮ ਹੋਣਾ ਠੀਕ ਹੈ ਤੋ ਆਜ ਇਸੀ ਪਰ ਹਮ ਬਾਤੇ ਕਰੇਂਗੇ ਔਰ ਖਾਸ ਤੌਰ ਸੇ ਇੱਕ ਮਹਿਲਾ ਹੈ ਭਾਰਤ ਮੈਂ ਕਾਨਪੁਰ ਭਾਰਤ ਮੈਂ ਜਿਨਕੀ 5 ਫੁੱਟ ਲੰਬੀ ਬਾਲ ਜ਼ਮੀਨ ਛੂਤੀ ਹੈ ਤੋ ਇਸੀ ਕੇ ਬਾਰੇ ਮੈਂ ਕੁਝ ਬਾਤੇ ਕਰੇਂਗੇ ਅਭੀ ਤੋ ਆਪ ਮਨੋਰੰਜਨ ਉਠਾਈਏ ਜੋ ਗੀਤ ਮੈਂ ਆਪਕੇ ਲੀਏ ਚੁਣ ਕਰ ਲਾਈ ਹੂੰ

0: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ
1: ਗਵਰਨਮੈਂਟ। ਅਸੀਂ ਇਹ ਤਾਂ ਇੰਜੋਏ ਕਰ ਰਹੇ ਹਾਂ ਸਤਾਕਸ਼ੀ ਕੇ ਸਾਥ ਰੇਡੀਓ ਪ੍ਰਿਸਵਾਨੀ 1701 ਐਮ ਪਰ। ਫਰਮਾਇਸ਼ ਕੀ ਤੋਂ ਮੈਂ ਹਮ ਪਲੇ ਕਰ ਰਹੇ ਹਾਂ ਆਪਕੀ ਫੇਵਰਿਟ ਸੌਂਗ ਰਿਕਵੈਸਟ ਕੋ ਇਸ ਵਕਤ। ਜੀ ਹਾਂ, ਵੋ ਗਾਣੇ ਜੋ ਆਪਨੇ ਰਿਕਵੈਸਟ ਕੀਏ ਹੈ ਆਪ ਤੱਕ ਪਹੁੰਚਾਨੇ ਕੀ ਪੂਰੀ ਕੋਸ਼ਿਸ਼ ਹਮਾਰੀ ਔਰ ਆਪਕੇ ਵੀਕਐਂਡ ਕੋ ਖਾਸ ਬਨਾਨੇ ਕੀ ਸ਼ਿੱਦਤ ਸੇ ਯੇ ਜੋ ਕੋਸ਼ਿਸ਼ ਹੈ ਯੇ ਜਾਰੀ ਰਹੇਗੀ ਆਗੇ ਕੇ ਐਪੀਸੋਡਸ ਮੇਂ ਵੀ। ਲੇਕਿਨ ਫਿਲਹਾਲ ਇੱਕ ਅਗਲੇ ਟਰੈਕ ਕੇ ਸਾਥ ਆਗੇ ਬੜ ਰਹੇ ਹੈਂ ਔਰ ਦੇਖਤੇ ਹੈਂ ਕਿ ਅਗਲੀ ਫਰਮਾਇਸ਼ ਕਿਸਕੀ ਹੈ। ਸਟੇ ਟਿਊਨ ਰੇਡੀਓ ਪ੍ਰਿਸਵਾਨੀ, ਬਨੇ ਰਹੀਏ ਸਤਾਕਸ਼ੀ ਕੇ ਸਾਥ ਔਰ ਸੁਣਤੇ ਰਹੀਏ ਫਰਮਾਇਸ਼ ਕੀ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਓਏ ਰਾਹੁਲ, ਵੀਰੇ ਤੇਰੇ ਕੇਸ ਦਾ ਕੀ ਹੋਇਆ?
2: ਓ ਯਾਰਾ, ਮੈਂ ਬਹੁਤ ਵਰੀਡ ਹਾਂ। ਆਈ ਐਕਚੁਅਲੀ ਵਾਂਟ ਐਨ ਐਕਸਪੀਰੀਅੰਸਡ ਲਾਇਰ ਟੂ ਹੈਂਡਲ ਮਾਈ ਕੇਸ।
1: ਗੋ ਫਾਰ ਦ ਬੈਸਟ ਵੀਰੇ, ਅਤੁਲ ਭਾਰਦਵਾਜ ਜੀ ਨੂੰ ਅੱਜ ਹੀ ਕੰਟੈਕਟ ਕਰੋ। ਉਹਨਾਂ ਦੇ ਕੋਲ ਵਾਸਟ ਐਕਸਪੀਰੀਅੰਸ ਆ ਤੇ ਲਾਅ ਦੀ ਇੰਟਰੀ ਕੇਸਿਸ ਨੂੰ ਹੈਂਡਲ ਕਰਨ ਚ ਵੀ ਉਹ ਐਕਸਪਰਟ ਹਨ। ਕ੍ਰਿਮੀਨਲ ਲਾਅ, ਡੋਮੈਸਟਿਕ ਵਾਇਲੈਂਸ, ਟ੍ਰੈਫਿਕ ਡਰੱਗ ਓਫੈਂਸ ਵਿੱਚ 12 ਸਾਲ ਤੋਂ ਵੱਧ ਦਾ ਰਿਚ ਐਕਸਪੀਰੀਅੰਸ ਤੇ ਕਨਵੇਅੰਸ, ਫੈਮਿਲੀ ਲਾਅ, ਇਮੀਗ੍ਰੇਸ਼ਨ ਲਾਅ ਵਿੱਚ ਵੀ ਭਾਰਦਵਾਜ ਐਂਡ ਐਸੋਸੀਏਟਸ ਦੇ ਲਾਇਰਸ ਦਾ ਵਾਸਟ ਐਕਸਪੀਰੀਅੰਸ ਆ। ਐਂਡ ਦ ਬੈਸਟ ਪੁਆਇੰਟ, ਦੇ ਅੰਡਰਸਟੈਂਡ ਦ ਸਟ੍ਰੈਸ ਦੈਟ ਯੂ ਗੋ ਥਰੂ ਐਂਡ ਵਰਕ ਇਫੈਕਟਿਵਲੀ ਟੂ ਮਿਨੀਮਾਈਜ਼ ਇਟ।
2: ਥੈਂਕਸ ਤਨਵੀਰੇ, ਆਈ ਐਮ ਸੋ ਰਿਲੈਕਸਡ ਟੂ ਹੀਅਰ ਦੈਟ।
1: Don't risk your life. Talk to Atul before you talk to police. Ajji contact karo Atul ji nu on 0400-234-235. That is 0400-234-235.

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।